ਸਾਈ ਸਨਾ ਮਿਲ ਕੁਵੇ ਵੁਡਗਿਮ ਵਨੀ ਇਖਲਾਂਗਿਸ਼ ਅਧਿ ਅੰਧਿਰਿ ਵਮੁ ਅੰਨ ਵਗੁਤ ਗਯਾਈ ਤਿਅਬੈ ਮੀਹੁਂ ਮੈਂ ਦੁਰਗੇ ਤਿਰਿਅ ਵਨ ਹਿੰਦੁਗਾ ਅੱਲਾਹ ਤਿਅਬੈ ਮੀਹੁਂ ਤਸਬੀਹ ਹਕਿਆ ਨਮਾਦ ਕੁਰਾਸ਼

0: ਵਾਪਸ ਬੰਡਾ ਮਣੂਗਾ
1: ਪੂਰੀ ਸਵਾਲ ਕੋ ਬਾ ਹੰਦਾਨੇ ਤੁਨੀ ਤੋ
0: ਨੂੰ ਹੰਦਾਂਗੇ ਬਹੁਰੇ ਮਮੀ ਅਸ ਤੋ ਕਾ ਕੋ ਤੋ ਇੱਕ ਮਕ ਫੁਰਤਾ ਮ ਅਹਮ ਵਾਣੀ ਮੈਂ ਹਾਲ ਦੋ ਫਿਸ਼ਮੈਂ ਨੇ ਤੇ ਫਿਸ਼ੀ ਸਲਾਮ ਕੋ ਮਿਸ ਫਿਸ਼ਮੈਂ ਸਤੋ

ਆਂਗੇ ਤਿਯਬਾ ਮੀ ਹੁੰਗੇ ਨਫਸ ਤਕੂੰ ਤਿਯਬਾ ਮੀ ਹੁੰਨਮ ਮਿਸਾਲ ਜਿਸਵੀ ਤਿਯਬਾ ਮੀ ਹੁੰਨਤ ਤਿਮਨ ਰਸਕਲਾਂਗੇ ਦਿਵਿ ਤਕਤੀਗਾ ਬੈਵਿਰਵਾ ਬਯਹੁ ਤਿਯਬਾ ਮੀ ਹੁੰਗੇ ਅਲੁੰਗੇ ਤਰੇਮ ਵੇਹੀ ਫਹੇ ਤਿਯਬਾ ਮੀ ਹੁੰ ਇਕਮੁਗਾ ਹਮ ਹਮ ਬਿਗਿਮ ਵੇਹੀ ਤਿਯਬਾ ਮੀ ਹੁੰਗੇ ਇਬ್ਬਯਕੁ ਅਨਿਬ੍ਬਯਕ ਬਿਰੁਗੰਨ ਫਦੈ ಏವರಿಂದಕ್ಕೆ ತಿಯಬಾ ಮೀಹುಂ ಬಿರುಗನ್ನ ಮುಹಿಯೆ ವಿಷ್ಣ ಬಯಕ ತಿಮನ್ ರಸ್ಕಲಾಂಗೆ ಆಯತ ತಫ್ಸೀಲ್ ಕೊದ್ದೆವ್ವನೀ ಎಫದೈನೆ.

ਦੇਖੇ ਮੇ ਘਰ ਤੇ ਵੇਫੇ ਮੁ ਮਿਗੜੀ ਗਾ ਮੀ ਕੁਰੇ ਦਨੇ ਸ਼ਾਵੇ ਨੀ ਸ਼ੋ ਮੇ ਸ਼ੋ ਗਬੈਰ ਮੁ ਫਿਰ ਸਤ ਤੇ ਹੁੜੇ ਫਾ ਮੀ ਹਮ ਮੁਨਿਫੂ ਫਿਲਮ ਗੇ ਤੇਰੇ ਦਿਵੇ ਬਹੁ ਗੇ ਮੁਸੰਦ ਕਮਾ ਹੈ ਕੈਮ ਕੰ ਆਦੀ ਬਸ ਪੇਨ ਕੁਰਾ ਨੇ ਰੰਗਲ ਗੋਇਤ ਦਿਵੇ ਐਫਐਮ ਮੇ ਦੇ ਕੋ ਗੇਨਿਸ ਦਿਨ ਮ ਕੁਰੇ ਗੇ ਦਾ ਸ਼ੋ ਹੈ ਉਮੀਦ ਕਿ ਹਮ ਸ਼ੋ ਗੇ ਬੈਰ ਵਾ ਬੈਵਰਿਨ ਮੀ ਸ਼ੋ ਹੈ ਵਰ ਗਿਨ ਮੁਹਿਮ ਕੰ ਕੰ ਮੀ ਗੇ ਤੇਰੇ ਨੀ ਗੇ ਕੰ ਦਿਓ ਦੇ ਸ਼ੋ ਗੇ ਬੈਰ ਮ ਗੁਲ ਮੀ ਨਨੋਟ ਕੋ ਦਮ ਕੇ ਫਿਰ ਸਤ ਹੁਲੇ ਹੁਲੇ ਫੋਤੀ ਡੀ ਐਫਐਮ 91 ਆਵਹ ਮੀ ਮੈਸੇਜ ਕੁਰ ਮੁ ਗੇਂਦ ਵੀ ਕੋਮੇ ਗੇ ਸ਼ੋ ਗੇ ਸਮ ਮੈਸੇਜ ਕੇ ਕੁਰ ਨੀ ਵੀ ਹਸਕੀ ਨਾ ਬੈਵੇ ਨਾ ਫੁਰਸ ਦੀ ਗੇ ਸ਼ੋ ਕੁਰ ਗੇਂਦ ਵੀ ਤੋ ਹਮਾ ਉਮੀਦ ਕੀ ਹਮਾ ਵਰ ਗਿਨਾ ਬੈਵੇ ਨੀ ਮਿਰੇ ਗੇ ਸ਼ੋ ਗੇ ਸ ਬੈਵੇ ਰੋ ਉਂਦੇ ਮਾ ਗੇ ਨਾ ਬੈਵੇ ਨਾ ਵਾਹ ਕਾ ਦੱਕਾ ਲਵੇ ਸ਼ੋ ਇਹ ਨੂੰ ਇਹ ਨਮਿਸ ਬੈਵੇ ਵਾ ਬੈਵੇ ਰਿੰਗ ਗੇ ਤੇਰੇ ਵੀ ਹਸਕੀ ਨਾ ਬੈਵੇ ਨਾ ਫੁਰਸ ਤੇ ਵੇ ਤਲ ਤੁ ਮੈਂ ਆਪਦੇ ਸ ਮੈਸੇਜ ਕੇ ਕੁਰ ਕੋਮੇ ਸ਼ੋ ਇਹ ਗੇ ਤੇਰੇ ਗੇ ਸ ਇਹ ਮਾ ਲਾਵਾ ਜਹਾਂਗੇ ਫੁਰਸਤ ਹੁੜੀ ਫੋਤੀ ਹੈ ਮਾਣ ਕੈ ਸਮਾਂ ਵਾਲੇ ਹਿੱਗਿਆ ਮਿਸ ਲਾਵੇ ਜਹਾਲਾਨ ਮਾਣ ਕੈ ਸਮਾਂ ਮੀ ਸ਼ੋਇਆ ਕੀ ਮੀ ਦਿਵੇ ਬਹੁਗੇ ਮੁਸੰਦੀ ਕਮਾ ਹਿੱਗਿਆਮ ਕੰ ਅੰਗਿਆ ਦੇ ਸ਼ੋਇਆ ਕਵਾ ਦੇ ਦੇ ਹਮ ਦਿਵੇ ਵਾਹ ਗੁਲੂੰ ਹੁੜੀ ਲਾਵਾ ਤਾ ਵੀ ਹਸ ਪੜਕ ਜਹਾ ਦੇਵੇ ਤੋ ਮਸੀ ਕੇ ਕੋਨੇ ਕਮ ਇਹ ਹੁੰਦੇ ਨਾ ਹਮ ਇਹ ਦੇ ਲਾਵਾ ਜਹਾ ਦੇਣਾ